ਕੰਧਾ ਕੱਟ ਕੱਟ ਕੱਟਾ ਦਿਨ ਕੱਟਾ ਕਦੇ ਦਿਗਾਂਦਾ ਕਦੇ ਦਿਗਾਂਦਾ ਕਦੇ ਦਿਗਾਂਦਾ ਕੱਟ ਦੰਦਾ ਕਰ ਕੁਲੰਗਰ ਦਿਲ ਤੱਕ ਦੰਦਾ ਕਰ ਤਕਤ ਤਕਤ ਦਿਲਵਾ ਦਿਨ ਕੱਟਾ ਕਦੇ ਦਿਗਾਂਦਾ ਕਦੇ ਦਿਗਾਂਦਾ ਕਦੇ ਦਿਗਾਂਦਾ ਕੱਟ ਦੰਦਾ ਕਰ ਕੁਲੰਗਰ